ਬੱਚਾ ਜੀਲ ਜੀਲੀ ਬਤਨੋ ਮਿਨੀ ਤੂ ਨਦੀ ਕਰ ਚਿਰਿਨ ਵੀਦ ਆਰਵਨ ਦਲੋਨ ਨੱਤੇ ਵੇਜੇ ਅਦੂਗੋ ਬਲ ਬਲ ਹਿਰਨ ਦਲਾ ਵਰਜੇ ਉਨੇ ਯਾ ਬਿਰਾਸਨ ਬਲ ਬਸ ਹੂਖਤਨ ਬਤ ਦਲੋਨੇ ਮੁਰਜੇ ਜੀਲ ਜੀਲੀ ਬਤ ਜਫ ਸਰ ਬੈਗਤ ਏਲਿਨ ਚੁਨ ਜਾਂਦਰ ਵਰਜੇ ਕਿਆਬੀ ਉਰਗ ਕਰਤਨ ਅਰਾਸਾ ਨੁਮਨ ਦੇਨਕ ਏਲੇਮ ਗੰਨਕ Тэн нэг үндэр дөр гарч үчээ чам болёго жоги жохооч. Элин чуун жане үндэр хаадар гараад тэн нотгор нон